ਆਖੋ ਤੇਰੀ ਆਖੋ ਇਹਨਾਂ ਦੀ ਬੋਲੀ ਖਤਮ ਕਰਕੇ ਆਪੇ ਖਤਮ ਹੋ ਜਾਣਗੇ। ਪਿਆਰਿਓ ਇਹ ਇੱਕ ਬੜਾ ਗਹਿਰਾ ਵਿਸ਼ਾ ਪਰ ਮੈਂ ਤਾਂ ਕਿਹਾ ਕਿਉਂਕਿ ਮੈਨੂੰ ਇਸ ਬੋਲੀ ਨਾਲ ਮੁਹੱਬਤ ਹੈ, ਪਿਆਰ ਹੈ। And you may say, oh, well, he's speaking in English, what do you think about Punjabi? I'm only speaking in English to speak to you, so that you can learn your mother tongue, fall back and

0: some. I don't wanna lose you.
1: I don't wanna lose you.
0: I don't wanna lose you.
1: I don't wanna lose you.
2: I don't wanna lose you.
0: I don't wanna lose you.
1: I don't wanna lose you.
0: I don't wanna lose you. Cause you mean too much. Said you mean too much. Hey.
3: ਇਹ ਪੰਜਾਬੀ ਬੋਲੀ ਜਿਹੜੀ ਹੈ ਬੜੀ ਕਮਾਲ ਹੈ। ਮੈਂ ਇਹਨਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਹਾਂ ਕਿ ਬੱਚਿਓ ਤੁਹਾਨੂੰ ਸਾਰਾ ਕੁਛ ਮਿਲ ਸਕਦਾ ਇਸ ਦੇਸ਼ ਵਿੱਚ, ਪਰ ਪੰਜਾਬੀ ਮਾਂ ਬੋਲੀ ਦੀ ਗੋਦ ਵਿੱਚ, ਉਹਦੀ ਗੋਦੀ ਵਿੱਚ ਭਾਈ ਵੀਰ ਸਿੰਘ ਬੈਠੇ, ਉਹਦੀ ਗੋਦੀ ਦੇ ਵਿੱਚ ਇੰਨੇ ਇੰਨੇ ਵਿਦਵਾਨ ਬੈਠੇ ਆ। ਉਹ ਜਦੋਂ ਭਾਈ ਵੀਰ ਸਿੰਘ ਨੂੰ ਪੜ੍ਹੇ, ਉਹ ਸੀਨੇ ਖਿੱਚ ਜਾਣ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦ, ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਬਸ ਤੋਂ ਬੁਰੇ ਮੁਕਾਮ ਨਾ ਪੂਰੀ ਸੋ ਚਾਲ ਪੈ ਗਈ ਰਹਿੰਦੀ ਇੰਗਲਿਸ਼ ਵਿੱਚ।